0: ਮੋਦੀ ਕਿਰੜੀਆਂ ਉਹਨਾਂ ਹੈ ਆਰਾ ਕੋਨਾ ਮੁੰਨਾ ਮੁੰਡਾ ਲਿਆ ਕਿ ਬਹੁਤ ਸੀ ਗੋਲਕੀ ਬਕਰੂਪੀ ਗੁਦਰੀ ਕੇਂਦਵਾਰ ਉਹਨਾਂ ਦਾ ਗੋਲਕੀ ਬਕਰੂਪੀ ਗੁਦਰੀ ਕੇਂਦਵਾਰ ਉਹਨਾਂ ਦਾ ਆਰਾ ਇਹਨਾਂ ਨੂੰ ਬੜੂ ਹੀ ਨਗਵਾ ਤੇਰੇ ਰੇ ਸਫਲ ਬਾਗੇ ਅੰਗੋ ਮੁਸ਼ੂਗ ਵਾਕੇ ਮਾਕਿਉ ਮਾਂਬਾ ਤੀਗਾ ਗੋਂਬੋਰੀਆ ਤੇਂਗੁਰਾ ਗੋਰੀਆ ਕਨ ਸੁਟਾ ਅਟਨ ਵਾਦੀ ਵੇਰਾ ਵਨਾ ਗਾਵਾਂ ਗੋਰੇ ਉਕੇ ਨੀਗਾ ਕਨਾ ਵੇ ਦਹਨੇ ਆਈ ਵਿਲ ਬੀ ਬੈਕ ਹਿਆ ਮਰੋਕੋ ਤਿੰਬਾ ਵੇ ਮੋਏ ਮਰੋਕੋ ਨਿੰਬਾ ਵੇ ਗਰੇ ਇਹ ਦੁੰਬਰ ਦੰਗ ਦਾਂ ਦੁਖਾ ਇਹ ਦੁੰਬਰਿਆ ਗੋਰਾ ਗੋੜੀਆ ਇਹ ਦੁੰਬਰਿਆ ਕੋਈ ਗਿਆ ਬਗੋ ਇਹ ਦੁੰਬਰਿਆ ਮੁਕਾਸੇ ਇਹ ਦੁੰਬਰੇ ਨਾ ਨਾ
1: mũthikĩrĩria mũguĩmi ndaũragia njogu nĩ akorwo agĩkia mũguĩ mwena ũrĩkũ mũthaki ũnai Azidin ũguo nĩguo arakorwo agĩka araũkĩrĩria mashabĩki ai mwana cia timu ya Morocco kĩbaro rĩgĩa Austin ango agĩtuĩga chanja ango akĩvesa gwangewa nĩ ango mwenzake rũgendo rwaĩ mwana cia timu ya Canada thĩinĩ wa gĩpindi kĩa sports gĩkĩ nĩ mbugire rũgendo rũu rwavota gũthira mũthenya wa mũnthĩ na ĩ naenda tosha
0: rete mbari goalkeeper bono araobonora na njara ũgĩcoka ũkĩgwa magũrũrĩ marahĩmĩ tonya tonya arikarika etonya tonya arikarika nĩ kumambanya kũmethenya kũmambanya kũmethenya mothikĩrĩria ĩno nĩ Morocco mothikĩrĩria maravonokwo nĩ cuma ya ngoo ya ngoru maravonokwo nĩ cuma ya ngoru mũrembo ũrauga mwa unahe mwa unahe I have never missed a man this year lakini yako inanisukuma mwaka mzima rete mbori rete mnyamo utakatakanja kona
1: nĩndĩ mũbira wakorwo ũkĩrũgũka kabinda rĩgaka mũthikĩrĩria ndagĩkarĩ cia mbere ũre mũthako mũcũku ĩraretwa mũbira ũkĩringa kĩndũ gĩtagwa pose nĩ mũndũ wetagwa kĩmi na mazũrũĩ mwana ũcio wĩngĩ na mũbira ũkĩretagwa kona yaĩ mwana cia timu ya Canada kabinda gaka nĩrĩo mamenya gũtirĩ na mũthako